ਪਾਸ ਚਾਕਾਂ ਵਿੱਚ ਮਰਫੀ ਹੋ ਕੇ ਜੰਗ ਸਿਆ ਲਾਇਆ ਸਾਧੂ ਸੱਲ ਅੱਲਾਹ ਅਲੈਹ ਵਾਲੀ ਵਸਲਮ ਸੁਣ ਸਾਹਿਬ ਸਿਰ ਕਮਾ।

ਲੰਗਿਓ ਜਨ ਲਾਹੂਤ ਤਨ ਪਖਾ ਪਾਵਰ ਵਧਿਆ ਲੁਮੇ ਜ਼ੁਕਰ ਬਿਸੂ ਮਰਾ ਸਭ ਸੇਰ ਰਹਿਲੇ ਬਦ ਮੇ ਬਦਵੀ

ਤਰਜੀ ਗਿਆ ਦੀਨ ਇਸਲਾਮ ਵਿੱਚੋਂ ਸ਼ਮਾ ਵੇਖ ਕੇ ਸ਼ਾਮ ਕਜ਼ਾ ਹੋਈ ਭੁੱਲ ਗਈ ਨਮਾਜ਼ ਧਿਆਨ ਵਿੱਚੋਂ ਸ਼ੌਕ ਸ਼ਰਾਬ ਜਿਆਨ ਚੜੀ ਮਸਤੀ ਮੈਂ ਤਾਂ ਕਲਮਾ ਆਖਾਂ ਕੇ ਜ਼ੁਬਾਨ ਵਿੱਚੋਂ ਮੁਹੰਮਦ ਬੂਟਾ ਵੇਖ ਕੇ ਯਾਰ ਦੀ ਸੂਰਤ ਸਭ ਸੂਰਤਾਂ ਵਿਸਰ ਗਿਆ ਕੁਰਾਨ ਵਿੱਚੋਂ ਛੋੜੀ ਬਾਤ ਤਸੱਟ ਤਸਬੀ ਨੂੰ ਬਤਾਓ ਮੇਰੇ ਕੁਫਰ ਵਿੱਚ ਲੰਘ ਜਾਵਈ ਛੋੜ ਇਬਾਦਤ ਸੱਟ ਤਸਬੀ ਨੂੰ ਮਤਾ ਉਮਰ ਕੁਫਰ ਵਿੱਚ ਲੰਘ ਜਾਵਈ ਸੌ ਮਣਕੇ ਨੂੰ ਕਿਉਂ ਫੇਰੇ ਦਈ ਮਤਾ ਉਹ ਮਣਕਾ ਗੁਸ ਜਾਵਈ ਹਜ ਪੜ੍ਹਨ